ਸੋਚ ਸੋਹਣੀਆ ਸੌ ਤੇਰੇ ਪਿਆਰ ਦੀ ਚੱਕੀ ਹੋਈ ਹੈ ਤੂੰ ਮੁੰਡੇ ਤੇ ਕੇਸ ਕਰਾਏਗੀ ਕਿੱਦਾਂ ਗੱਲਾਂ ਕਰਦੀ ਹੈ ਯਾਰ ਪਿਆਰ ਵਿੱਚ ਜੀਣਾ ਹੋਦਾ ਡਾਰਲਿੰਗ ਮਰਨਾ ਥੋੜ੍ਹੀ ਹੋਦਾ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ

0: ਸੋਹਣੇ ਹੋ ਕਿੱਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਥੈਂਕ ਯੂ ਸੋ ਮਚ ਆਲ ਆਫ ਯੂ ਆਪ ਸਭ ਕੇ ਮੈਸੇਜਸ ਕੇ ਲਈ ਭੇਜਤੇ ਰਹੀਏ ਅਕੇਲੇ ਤੋਂ ਮੇਰਾ ਵੀ ਦਿਲ ਨਹੀਂ ਲੱਗਦਾ
1: ਰੇਡੀਓ ਓਲਿਵ ਪਰ ਵਾਟ ਅ ਵਾਇਰਲ ਕਿਆ ਬਾਤ ਹੈ ਆਰਜੇ ਸਿਮਰਨ ਕੇ ਸਾਥ ਵਾਟ ਅ ਵਾਇਰਲ ਯੇ ਬਾਤ ਹੈ
0: ਯਾਰ ਮੈਨੇ ਨਾ ਇੱਕ ਨਿਊਜ਼ ਦੇਖੀ ਵੋ ਵਾਇਰਲ ਹੋ ਰਹੀ ਹੈ ਔਰ ਮੁਝੇ ਨਾ ਯਹਾਂ ਪੇ ਤਰਸ ਵੀ ਆ ਰਹਾ ਹੈ ਔਰ ਬੁਰਾ ਵੀ ਲੱਗ ਰਹਾ ਹੈ ਔਰ ਫਿਰ ਯੇ ਵੀ ਹੋ ਰਹਾ ਹੈ ਕਿ ਯਾਰ ਜਿਤਨੀ ਜਲਦੀ ਆਪਕੋ ਸਮਝ ਲੱਗ ਜਾਏ ਕਿ ਯਾਰ ਯੇ ਚੀਜ਼ੇ ਜੋ ਹੈ ਨਾ ਮਤਲਬ ਆਪਕੀ ਆਪਣੀ ਜ਼ਿੰਦਗੀ ਜੋ ਹੈ ਵੋ ਸਿਰਫ ਆਪ ਹੀ ਕੇ ਲੀਏ ਮੈਟਰ ਕਰਤੀ ਹੈ ਕਿਸੀ ਔਰ ਕੇ ਲੀਏ ਨਹੀਂ ਕਰਤੀ ਹੈ ਸੋ ਵਾਲਮਾਰਟ ਮੇ ਇੱਕ ਬੰਦੀ ਜੋ ਥੀ ਵੋ ਕਾਮ ਕਰਤੀ ਥੀ 44 ਸਾਲ ਉਸ ਬੰਦੀ ਨੇ ਕਾਮ ਕੀਆ ਔਰ ਉਸਕੀ ਫੇਅਰਵੈਲ ਪੇ ਉਸਕੀ ਰਿਟਾਇਰਮੈਂਟ ਪੇ ਉਸਕੋ ਫੂਲੋਂ ਕਾ ਇੱਕ ਬੁਕੇ ਦਿਆ ਗਿਆ ਔਰ ਸ਼ਾਊਟ ਆਊਟ ਦਿਆ ਗਿਆ ਮਤਲਬ ਸਿਰਫ ਇਤਨਾ ਵੋ ਬੰਦੀ ਕੀ ਫੋਟੋ ਐਸੇ ਵਾਇਰਲ ਹੋ ਰਹੀ ਹੈ ਸੈਡ ਫੇਸ ਕੇ ਸਾਥ ਖੜੀ ਹੈ ਬੁਕੇ ਲੈ ਕੇ ਖੜੀ ਹੈ ਭਾਈ ਸਾਹਿਬ ਮਤਲਬ 44 ਸਾਲ ਉਸਨੇ ਲਗਾ ਦੀਏ ਕਾਮ ਕੀਆ ਔਰ ਉਸਕੋ ਯੇ ਮਿਲਾ ਯਾਰ ਮੈਂ ਬਹੁਤ ਬੁਰਾ ਲੱਗ ਰਿਹਾ ਯਾਰ ਵੋ ਵਿਚਾਰੀ ਬੰਦੀ ਕੇ ਲੀਏ ਸੋ ਲਾਈਫ ਮੇ ਇੱਕ ਚੀਜ਼ ਯਾਦ ਰੱਖਣਾ ਕਿ ਐਕਸਪੈਕਟ ਜੋ ਹੈ ਨਾ ਆਪ ਕਹੀਂ ਸੇ ਵੀ ਕਿਸੀ ਸੇ ਵੀ ਮਤ ਕਰੋ ਆਪਕੋ ਜੋ ਆਪਕੀ ਚੀਜ਼ ਮੈਂ ਯੂ ਨੋ ਲਾਈਫ ਮੇ ਚੀਜ਼ ਚਾਹੀਏ ਨਾ ਵੋ ਆਪ ਆਪਣੇ ਲੀਏ ਕਰੋ ਔਰ ਯੇ ਮਤ ਕਰੋ ਕਿ ਮੈਨੇ ਲਾਈਫ ਮੇ ਇਤਨਾ ਕਰ ਦੀਆ ਤੋ ਯੇ ਤੋ ਮੈਂ ਡਿਜ਼ਰਵ ਕਰਤੀ ਹੂੰ ਡਿਜ਼ਰਵ ਕਰਤੀ ਤੋ ਆਪ ਖੁਦ ਲੈ ਲੀਜੀਏ ਵੋ ਚੀਜ਼ ਕਿਸੀ ਔਰ ਸੇ ਮਤ ਲੀਜੀਏ ਕਿਸੀ ਔਰ ਸੇ ਅਗਰ ਆਪਕੋ ਮਿਲ ਗਈ ਤੋ ਵੋ ਤੋ ਲੋਟਰੀ ਹੈ ਯਾਰ ਆਪਕੀ ਬਹੁਤ ਬੜੀਆ ਬਾਤ ਹੈ ਫਿਰ ਤੋ ਹੈ ਨਾ ਬਟ ਯਾਰ ਯਹਾਂ ਮੈਂ ਕੋ ਬੜਾ ਬੁਰਾ ਲੱਗ ਰਿਹਾ ਯਾਰ ਬੰਦੀ ਕੋ 44 ਸਾਲ ਮੇ ਆਪਣੇ ਕੋਲ ਹੀ ਰੱਖ ਲਓ ਤੁਸੀਂ ਆਪਣੇ ਫੁੱਲਾਂ ਦਾ ਬੁੱਕੇ ਠੀਕ ਹੈ ਸੁਣਦੇ ਰਹੋ ਰੇਡੀਓ ਆਲਿਵ ਨੂੰ ਤਾਂ ਕਹਿੰਦੇ ਰਹੋ ਜੀਓ ਬਿੰਦਾਸ
2: ਰੇਡੀਓ ਆਲਿਵ ਪਰ ਆਨੇ ਵਾਲਾ ਗਾਣਾ ਕੂਲ ਸੌਂਗ ਆਫ ਦੀ ਆਵਰ

0: الدعوة التامة والصلاة القائمة، آت محمدا الوسيلة والفضيلة، وابعثه المقام المحمود الذي وعدته، إنك لا تخلف الميعاد.
1: ਸਸਿਕਾ ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
2: ਆਲਿਵ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਪਿਤਾ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਅਬ ਸਿਮਰਨ ਕੌਰ ਕੇ ਯਹਾਂ ਸੇ ਗਲਤੀ ਮਾਨੇ ਕਾ ਟਾਈਮ ਆ ਚੁਕਾ, ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ ਹੈ ਨਾ।